ਤਾਰ ਚਦਾਰ ਦਨਬਾਗ ਇਥੀ ਚੀਨੀ ਨੀ ਜ਼ੋਂਦੇ ਤੰਗੇ ਲਗਤਰ ਜਾ ਜਰੇ ਸਿਰ ਦਨ ਰੰਜਿਕ ਨਾਯੁਲ ਨੇਤੁਲ ਪੀ ਖੇਗਨ ਕਾਸਲ ਜ਼ੇ ਪੀ ਛਿਲਮ ਗਿਰ ਗਸੁਲ ਥੁਮਾ ਰੇ ਸਿਰ ਚਸ਼ ਗਿਲਾ ਨਾਯੁਲ ਨੇਤੁਲ ਪਾਸ ਇਰਮ ਜੀ ਨਾ ਮੰਗਲਾ ਤੇਨਾ ਯੰਗ ਤੁੰਚ ਹਾ ਕੋ ਯੰਗ ਉਰਤੇ ਤੇਨ ਠਮਕੁਲ ਲੇਚਰ ਨੇਸੁ ਗ ਨਾਯੁਲ ਨੇਤੁਲ ਪਾ ਯਿਨ ਤੀਨੰ ਲੇਚਰ ਨੇਸੁ ਇਦੇ ਤੰਗੇ ਚਾਰ ਤਬ ਦੇਨਸ਼ ਸੀ ਪੀ ਲਗਤਲ ਕੰਜ਼ਨ ਬਾ ਦੰ ਚੇਕੀ ਪਾ ਯੋਲਾ ਦੇਸੁੰ ਤੰਗ ਛਮਦੀ ਸੋਚੇ ਲੇਕਾ ਸ਼ਿਲ ਖਨ ਜਰਮ ਚੇ ਨੇਤੁਲ ਪਾ ਅੰਗ ਯੋਲ ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན